ਚੱਲ ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਕਦੇ ਕਿਸੇ ਦਾ ਦੁਖਾਇਓ ਨਾ। ਵੈਸੇ ਆਪ ਤੋਂ ਮੇਰਾ ਨੇਚਰ ਜਾਣਦੇ ਹੀ ਨਾ, ਮਤਲਬ ਕਿਤਨਾ ਨੇਚਰ ਫ੍ਰੈਂਡਲੀ ਹੂੰ ਮੈਂ। ਵੈਸੇ ਆਪਕੋ ਵੀ ਆਜ ਨੇਚਰ ਕੇ ਸਾਥ ਥੋੜਾ ਸਮੇਂ ਵਿਅਤੀਤ ਕਰਨਾ ਚਾਹੀਏ, ਵੀਕਡੇਜ਼, ਔਰ ਐਸੇ ਮੇਂ ਕੋਸ਼ਿਸ਼ ਕੀਜੀਏ ਕਿ ਸਵੇਰੇ ਸਵੇਰੇ ਥੋੜਾ ਸਾ ਆਪ ਉੱਠ ਜਾਏ ਔਰ ਥੋੜਾ ਸਾ ਤਾਜ਼ਗੀ ਕਾ ਅਹਿਸਾਸ ਆਪਕੋ ਹੋ, ਹੈ ਨਾ, ਜਿਸ ਤਰੀਕੇ ਸੇ ਫਰੈਸ਼ਨੈਸ ਕਾ ਅਹਿਸਾਸ ਹੋਤਾ ਹੈ ਜਬ ਮੈਂ ਆਤਾ ਹੂੰ ਸਟੂਡੀਓ ਮੇਂ। ਵੈਲ ਕਹਿਤੇ ਹੈ ਨਾ, ਕਿਸੀ ਸੇ ਬਿਹਤਰ ਕਰੂੰ ਕਿਆ ਫਰਕ ਪੜਤਾ ਹੈ, ਲੇਕਿਨ ਕਿਸੀ ਕਾ ਬਿਹਤਰ ਕਰੂੰ ਬਹੁਤ ਫਰਕ ਪੜਤਾ ਹੈ। ਕਹਿਤੇ ਹੈ ਨੇਚਰ ਕੇ ਕਰੀਬ ਜਿਤਨਾ ਆਪ ਰਹੇਂਗੇ ਨਾ, ਮਤਲਬ ਉਤਨਾ ਆਪ ਫਨ ਲਵਿੰਗ ਵੀ ਹੋ ਜਾਏਂਗੇ, ਮਸਤੀ ਹੈ ਤੋ ਹਸਤੀ ਹੈ, ਔਰ ਇਸਕੇ ਸਾਥ ਸਾਥ ਫਿਟਨੈਸ ਤੋ ਹੈ ਹੀ। ਔਰ ਨੇਚਰ ਕਿਸ ਤਰੀਕੇ ਸੇ ਖਿਆਲ ਰੱਖਤਾ ਹੈ ਯੇ ਤੋ ਮੈਂ ਆਪਕੋ ਬਤਾ ਹੀ ਦੇਤਾ ਹੂੰ ਕਿ ਟੂਟੀ ਹੋਈ ਚੀਜ਼ੋ ਕਾ ਇਸਤੇਮਾਲ ਕਿਤਨੀ ਖੂਬਸੂਰਤੀ ਕੇ ਸਾਥ ਕਰਤਾ ਹੈ ਨਾ ਨੇਚਰ। ਬਾਦਲ ਕੇ ਟੂਟਨੇ ਪਰ ਪਾਣੀ ਕੀ ਫੁਵਾਰ ਬਣਾ ਦੇਤਾ ਹੈ, ਮਿੱਟੀ ਟੂਟਨੇ ਪਰ ਖੇਤੀ ਕਾ ਰੂਪ ਲੈ ਲੈਤੀ ਹੈ, ਔਰ ਬੀਜ ਟੂਟਨੇ ਪਰ ਪੌਧੋ ਕੀ ਸੰਰਚਨਾ ਹੋਤੀ ਹੈ। ਇਸ ਲਈ ਜਬ ਕਭੀ ਆਪ ਖੁਦ ਆਪਣੇ ਆਪ ਕੋ ਟੂਟਾ ਹੁਆ ਪਾਏ ਤੋ ਸਮਝ ਲੈਣਾ ਕਿ ਈਸ਼ਵਰ ਆਪਕਾ ਇਸਤੇਮਾਲ ਬਹੁਤ ਅੱਛੇ ਕਾਮ ਕੇ ਲਈ ਕਰਨੇ ਵਾਲਾ। ਦੇਖੀ ਥਾਟ ਆਫ ਦ ਡੇ ਹੈ ਨਾ, ਵੈਸੇ ਤੋ ਮੈਂ ਅੱਛੀ ਅੱਛੀ ਬਾਤੇਂ ਕਰ ਹੀ ਲੇਤਾ ਹੂੰ, ਔਰ ਇਸਕੇ ਸਾਥ ਤੋ ਮਤਲਬ ਆਪਣਾ ਤੋ ਸਟਾਈਲ ਹੀ ਐਸਾ ਹੀ ਹੈ ਕਿ ਸਵੇਰੇ ਸਵੇਰੇ ਮਤਲਬ ਗੂਜ਼ਬੰਪ ਆ ਜਾਏ ਆਪਕੋ।